0: ਜੀ ਮੈਂ ਹਾਂ ਹਰਭਜਨ ਮਾਨ। ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ।
1: Olive Sono Radio Network, Qatar's number one Asian radio network.

0: ਤੁਹਾਨੂੰ ਕਰਦੇ ਆ ਪੂਰਾ 100 ਕਿਲੋ ਵਾਲਾ ਮੈਂ ਕਿਹੜੀ ਸੁਣਿਓ ਕਿੱਦਾਂ ਦੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਐਂਡ ਇੱਕ ਚੀਜ਼ ਜੋ ਹੈ ਵੋ ਆਪਕੋ ਮੁਝੇ ਪਤਾ ਕਿ ਉਸ ਚੀਜ਼ ਸੇ ਵੀ ਆਪਣਾ ਆਪ ਬਹੁਤ ਸਾਰਾ ਪਿਆਰ ਹੈ ਆਪਕੋ ਆਪਣੀ ਕਾਰ ਸੇ ਪਿਆਰ ਹੈ ਲੇਕਿਨ ਕਾਰ ਕੋ ਜਬ ਦਿੱਕਤ ਹੋਗੀ ਜਬ ਉਸਕੋ ਫੀਵਰ ਹੋਗਾ ਜਬ ਉਸਕੋ ਦਿੱਕਤ ਹੋਗੀ ਤਭੀ ਤੋ ਆਪ ਉਸਕਾ ਚੈੱਕਅਪ ਨਹੀਂ ਨਾ ਕਰਵਾਏਂਗੇ ਆਪਕੋ ਆਪਣੀ ਕਾਰ ਕੋ ਜੋ ਹੈ ਪ੍ਰੀਮੀਅਮ ਕੇਅਰ ਦੇਣੀ ਹੈ ਔਰ ਵੋ ਕਰ ਸਕਦਾ ਵੈਲਵਲੀਨ AMTC ਪ੍ਰੀਮੀਅਮ ਕੁਇਕ ਸਰਵਿਸ ਸਲਵਾ ਰੋਡ ਪੇ ਜ਼ਰੂਰ ਚੈੱਕ ਕਰਵਾ ਲੀਜੀਏਗਾ ਐਂਡ ਆਇਲ ਚੇਂਜ ਪੇ ਆਪਕੋ ਫ੍ਰੀ ਗਿਫਟ ਵੀ ਮਿਲੇਗਾ ਸੋ ਯਾ ਔਰ ਉਸਕੇ ਸਾਥ ਸਾਥ ਯਹਾਂ ਪੇ ਜੈਨੂਅਨ ਵੈਲਵਲੀਨ ਪ੍ਰੋਡਕਟਸ ਮਿਲਤੇ ਹੈ ਪ੍ਰੀਮੀਅਮ ਫਿਲਟਰ ਯੂ ਨੋ ਸਭਸੇ ਬੜੀਆ ਵਾਲੀ ਬਾਤ ਇਨਕੀ ਇਹ ਹੈ ਕਿ ANPR ਪਾਵਰ ਡਿਜੀਟਲ ਕਾਰ ਪਾਸਪੋਰਟ ਹੈ ਜਿਸਮੇ ਆਪਕੀ ਕਾਰ ਕੀ ਪੂਰੀ ਸਰਵਿਸ ਹਿਸਟਰੀ ਜੋ ਹੈ ਇੱਕ ਹੀ ਜਗ੍ਹਾ ਪੇ ਆ ਜਾਏਗੀ ਸੋ ਮੇਕ ਸ਼ੋਰ ਕਿ ਆਪ ਇਨਕੇ ਸ਼ੋਰੂਮ ਵਿਜ਼ਿਟ ਕਰੀਏ ਲੇਕਿਨ ਉਸਸੇ ਪਹਿਲੇ ਕਾਲ ਵੀ ਕਰ ਲੀਜੀਏ ਜਬ ਆਪ ਕਾਲ ਕਰੇਂਗੇ ਤਾਂ ਮੇਰਾ ਨਾਮ ਲੈ ਦੀਜੀਏਗਾ ਕਿ ਸਿਮਰਨ ਕੌਰ ਨੇ ਬੋਲਾ ਥਾ ਕਾਲ ਕਰਨੇ ਕੇ ਲਈ ਤੋ ਹਮ ਕਰ ਰਹੇ ਯਾਰ 7765 5954 ਇੱਕ ਵਾਰ ਵਾਪਿਸ ਸੇ ਬਤਾ ਰਹੀ ਹੂੰ 7765 5954 ਓਕੇ ਇਸ ਨੰਬਰ ਪੇ ਕਾਲ ਕਰ ਲੀਜੀਏਗਾ ਐਂਡ ਜੋ ਮੈਨੇ ਵਟਸਐਪ ਕਾ ਨੰਬਰ ਦਿਆ ਹੈ ਆਪਕੇ ਦਿਨ ਕੇ ਬਾਰੇ ਮੇ ਪੁੱਛਾ ਹੈ ਔਰ ਬੋਲਾ ਹੈ ਕਿ ਮੇਰੇ ਲਈ ਕੁਛ ਗਾ ਦੋ ਔਰ ਆਪ ਲੋਗੋ ਨੇ ਤੋ ਲਾਈਨ ਲਗਾ ਦਿਆ ਦੋਸਤੋ
1: ਹਾਈ ਸਿਮਰਨ ਮੇਰਾ ਨਾਮ ਹੈ ਤੁਫੈਲ ਅਹਿਮਦ ਆਪਨੇ ਪੁੱਛਾ ਤਾ ਅੱਜ ਕਾ ਦਿਨ ਕੈਸਾ ਗਿਆ ਅੱਜ ਕਾ ਦਿਨ ਬਹੁਤ ਹੀ ਬਿਜ਼ੀ ਥਾ ਮੈਂ ਬਹੁਤ ਜ਼ਿਆਦਾ ਕੰਮ ਥਾ ਅੱਜ ਅਭੀ ਥੋੜਾ ਫ੍ਰੀ ਹੁਆ ਹੈ ਆਫਿਸ ਕਾ ਵੀ ਅੱਜ ਥੋੜਾ ਟਾਈਮ ਬਾਕੀ ਹੈ ਅਭੀ ਸੋ ਇਟਸ ਓਕੇ ਨੋ ਪ੍ਰੋਬਲਮ ਟੁਮਾਰੋ ਵੀਕੈਂਡ ਵੀ ਇੰਜੋਏ ਇਨਸ਼ਾਅੱਲਾ ਟੁਮਾਰੋ ਐਂਡ ਵੀ ਏਵਰੀਵਨ ਵੇਟਿੰਗ ਫਾਰ ਦ ਟੁਮਾਰੋ ਇਨਸ਼ਾਅੱਲਾ ਔਰ ਆਪਨੇ ਇੱਕ ਗਾਣਾ ਸੁਣਾਨੇ ਕੇ ਲਈ ਬੋਲਾ ਥਾ ਤੋ ਕਿ ਮੈਂ ਗਾਣਾ ਮੇਰੇ ਬਹੁਤ ਹੀ ਪਸੰਦ ਹੈ ਮੈਂ ਆਪਕੋ ਥੋੜਾ ਸੁਣਾਤਾ ਹੂੰ ਸੂਰਜ ਹੁਆ ਮੱਥਮ ਚਾਂਦ ਜਲਨੇ ਲਗਾ ਆਸਮਾਂ ਯੇ ਹਾਏ ਕਿਉਂ ਬਿਘਲਨੇ ਲਗਾ ਮੈਂ ਠਹਿਰਾ ਰਹਾ ਜ਼ਮੀਂ ਚਲਨੇ ਲਗੀ ਧਰ ਕਾ ਯੇ ਦਿਲ ਬਾਤ ਥਮਨੇ ਲਗੀ ਕਿਆ ਯੇ ਮੇਰਾ ਪਹਿਲਾ ਪਹਿਲਾ ਪਿਆਰ ਹੈ
0: ਇੱਕ ਨੰਬਰ ਔਰ ਅਗਰ ਆਪਕੇ ਦਿਲ ਮੇ ਵੀ ਹੈ ਕਿ ਸਿਮਰਨ ਕੌਰ ਕੋ ਬਤਾਨਾ ਆਪਣੇ ਅੱਜ ਕੇ ਦਿਨ ਕੇ ਬਾਰੇ ਮੇ ਔਰ ਗਾਣਾ ਉਸਕੇ ਲਈ ਗਾਣਾ ਤੋ ਗਾ ਦੋ ਔਰ ਭੇਜ ਦੋ 3311 1063 ਪਰ
2: ਰੇਡੀਓ ਆਲਿਫ ਪਰ ਆਨੇ ਵਾਲਾ ਗਾਣਾ ਕੂਲ ਸੰਗ ਆਫ ਦੀ